ਚਾਉਣ ਵਾਸਤੇ ਜੀ ਗੁੱਡ ਮਾਰਨਿੰਗ ਮੈਂ ਕਿਹਾ ਜੀ ਜਿੱਥੇ ਗਾਣੇ ਚੱਲਦੇ ਨੋਨ ਸਟਾਪ ਤੇ ਰੌਣਕ ਰਹਿੰਦੀ ਹੈ ਫੁੱਲ ਸਟਾਪ ਬਾਤ ਖਤਮ ਹਾਂਜੀ ਤੋ ਬਾਤ ਕਰਦੇ ਕਰਦੇ 8:50 ਤੋਂ ਹੋਲੀਏ ਭਾਈ ਬਹੁਤ ਜਲਦੀ ਹੋ ਗਏ ਪਤਾ ਵੀ ਨਹੀਂ ਲੱਗਦਾ ਇੱਕ ਤੋਂ ਇਤਨੇ ਮਜ਼ੇ ਆਤੇ ਹੈ ਭਾਈ ਬਹੁਤ ਬਹੁਤ ਸ਼ੁਕਰੀਆ ਜੋ ਲੋਕ ਸੁਬਹਾ ਸੁਬਹਾ ਇਤਨਾ ਸਾਥ ਦੇਤੇ ਹੈ ਔਰ ਇਤਨਾ ਇਤਨਾ ਮਜ਼ਾ ਕਰ ਦੇਤੇ ਭਾਈ ਸੀਰੀਅਸਲੀ ਇਫ ਸੰਬਡੀ ਵੁੱਡ ਲਿਸਨ ਟੂ ਦ ਸ਼ੋ ਇਨ ਦਾ ਮੋਰਨਿੰਗ ਮੈਂ ਖੁਦ ਬਤਾ ਰਹਾ ਹੂੰ ਮੈਂ ਬਾਤ ਕਰਤੇ ਕਰਤੇ ਆਪਣੇ ਹੀ ਸ਼ੋ ਕੀ ਆਪਣੇ ਹੀ ਆਡੀਅੰਸ ਬਣ ਜਾਤਾ ਹੂੰ ਆਈ ਰੀਲੀ ਇੰਜੋਇਡ ਇਹ ਆਪ ਲੋਕ ਕੀ ਵਜ੍ਹਾ ਸੇ ਬਿਕੋਜ਼ ਈਕੁਅਲ ਪਾਰਟੀਸਿਪੇਸ਼ਨ ਹੈ ਐਸਾ ਨਹੀਂ ਕਿ ਸਿਰ ਮੈਂ ਹੀ ਬੋਲ ਰਹਾ ਹੂੰ ਆਪ ਜਬ ਸੁਬਹਾ ਕਾ ਸਮਾਂ ਬਣਤਾ ਹੈ ਨਾ ਬਣਾ ਦੇਤੇ ਹੈ ਆਪ ਲੋਕ ਤੋ ਉਸਕੇ ਲੀਏ ਬਹੁਤ ਪਿਆਰ ਥੈਂਕ ਯੂ ਸੋ ਮਚ ਬਾਕੀ ਸੋਸ਼ਲ ਮੀਡੀਆ ਹੈਂਡਲਸ FM107 ਕਤਰ FM107 ਕਤਰ ਐਂਡ ਅਬ ਤੋ ਟਾਈਮ ਹੋ ਲਿਆ ਬਾਈ ਲੇਕਿਨ ਆਪਕੋ ਪਤਾ ਹੀ ਅੱਜ ਹਮਨੇ ਕਿਆ ਸਿੱਖਿਆ ਹਮਾਰੇ ਸ਼ੋ ਸੇ ਸਰ ਯੇ ਸਿੱਖਿਆ ਹਮਨੇ ਐਂਡ ਯੇ ਸਰਵਰ ਭਾਈ ਤੱਕ ਜ਼ਰੂਰ ਪਹੁੰਚਾ ਦੀਜੀਏਗਾ 1:30 ਪੀਰੀ ਨੇ ਸੁਰ ਨਹੀਂ ਚਲੇਗੇ ਠੀਕ ਹੈ ਮਿਲਤੇ ਕੱਲ ਇਨਸ਼ਾਅੱਲਾ ਫਵੀਰੇ 6 ਐਂਡ ਅਭੀ 9 ਸੁਣੇਗੇ ਨਿਊਜ਼ ਬੁਲੇਟਿਨ ਐਂਡ ਸਭ ਕੋ ਬਹੁਤ ਬਹੁਤ ਸਾਰਾ ਪਿਆਰ ਐਂਡ ਲਾਸਟ ਮੈਸੇਜ ਪੜ੍ਹੋ ਤੋਂ ਲਾਵੇਗਾ ਕਹਿੰਦੇ ਹੈ ਸਮਾਨ ਕਿਆ ਸਨਨ ਕਰਕੇ ਹੋ ਗਿਆ ਟਾਪ ਗੇਅਰ ਮਾਰ ਕੇ ਸਨਨ ਕਰਕੇ ਬਾਈ ਆਪਕਾ ਸਿੱਧਾ ਪਰਾਮਢੇ ਕੀ ਤਰਫ ਤੋ ਆਪਣਾ ਖਿਆਲ ਰੱਖੀਏਗਾ ਕਿਉਂਕਿ ਆਪ ਬੇਹੱਦ ਜ਼ਰੂਰੀ ਹੈ ਮਾ ਸਲਾਮਾ